ਕਾਤਲ ਠੋਚਾ ਦਾਤਾ ਕਰਤਾ ਤੂੰ ਦੇਵੇ ਤੇਰੇ ਪਤਾ ਦੂਜਾ ਮੇਰੇ ਸਾਹਮਣੇ ਜਿਲ੍ਹਾ ਚਲੋ ਸੁਆ।

ਸਾਧੂਆਂ ਨੂੰ ਭਾਵਿਆ ਸੁਣਾਇਆ ਸਤਿਗੁਰ ਜਗਤ ਦਾਤਾ ਕੋਈ ਸਭ ਸੁਣਾਇਆ ਸਤਿਗੁਰ ਨੇ ਸਾਰੇ ਸੁਣਾ ਪਾਇਆ।

ਕਾਮੇ ਲਾਲਚਾਂ ਬਾਹਰ ਦਾ ਟੋਲਾ ਲੈ ਨਹੀਂ ਪਾਉਂਦੇ ਇਹ ਕਮੂਲਾ ਪੁੱਜਣਾ ਆਪਣਾ ਅਣਹੋਤਾ ਪਾਉਂਦੇ ਔਰ ਸਾਡੀ ਕਾਣੀ ਜਾ ਉਹ ਤੁਮ ਜਾ ਸਕਾਂਗੇ।

ਆਪਣੀ ਸਾਧਨਾ ਮਾਰੀਏ ਜਿਹਾ ਕਾਲੇ ਕਾਲਾ ਤੇ ਨਾ ਪੁਚਾਰੀਏ ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ ਮੁੜ ਚਲੇ ਸੋਕੇ ਮਾਰੀਏ ਮੁੜ ਚਲੇ ਸੋਕੇ ਮਾਰੀਏ।

ਨਾ ਮਾਰੀਏ, ਜਿਹਾ ਕਾਲੇ ਕਾਲ ਨਾ ਤਿਉ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉਂ ਵਿਚਾਰ ਕੇ ਵਿਚਾਰੀਏ, ਮੂੰਹ ਚਲੇ ਸੋਕੇ ਮਾਰੀਏ, ਮੂੰਹ ਚਲੇ ਸੋਕੇ ਮਾਰੀਏ।

ਜਿਹੜੇ ਖਸਮਾ ਲਿਆ ਕਾਂਗਰਸ ਕਰ ਦਿੰਦੇ ਆ ਨੇਤਰ ਪਿਹਾ ਲਿਆ ਕਸਮ ਛੋੜ ਦੂਜਾ ਨਗਰ ਦੇ ਵਿੱਚ ਜਾ ਰਿਹਾ ਸਤੂ ਹਰਬਰ ਸਾਹਿਬ ਜਾ ਰਿਹਾ।

ਕਰੀਆ ਭੈਣਾਂ ਵੀ ਜਕਾਰੇ ਦੀ ਬਖਸ਼ਿਸ਼ ਕਰ, ਕੋਈ ਭੈਣ ਉਸ ਕੇ ਜਕਾਰੇ ਛੱਡੀ। ਔਰ ਸ਼ਬਦ

ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ।

ਉਮਰ ਤੋਂ ਵੇਲੇ ਉੱਠੇ ਆਲਸ ਕਹਿੰਦਾ ਸੌਂ ਜਾ ਕੇ ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌਂ ਜਾ ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ ਖਾਲਸਾ ਸੋਏ ਕਰੇ ਨਿਤ ਜੰਗ

अपनी खलकत दी इन्नी वड्याई नहीं कीती जिन्नी वड्याई गुरु गोबिंद सिंह महाराज जी ने की। मैं रहा इथों तक कहता खालसा मेरो रूप है खास, खालसे मैं हूं करो निवास। किसी ने नहीं किया मेरा रूप अपनी खलकत। हकीकत उदासी संप्रदाय तुसी सुनिया होगा, उदासी संप्रदाय इहदे विच भाई प्रेम दास होए ने जिन्हां ने आनंदपुर साहब अमृत छक के ते भाई प्रेम सिंह सजे ने ते चार पांच दिन इन्हां नूं हो गए सी आनंदपुर साहब रहिंदे आ ते गुरु गोबिंद सिंह महाराज सच्चे पातशाह ने एक दिन आख्या के भाई प्रेम सिंह अपने घर जाओ किरत करो। कितने दिन हो गए ने घर जाओ किरत करो। जिस बोली च बचन लिखे ने भाई प्रेम सिंह जी दे अगों बचन सी कहिंदे सतगुरु यहां तो आपके रोज दर्शन पावता हूं, अपने शहर जाकर घर जाकर आपके दर्शन की इच्छा हुई थे, कैसे दर्शन करूंगा। इस बोली की लिखा खड़े खड़े गुरु गोबिंद सिंह महाराज जी कहते हैं भाई प्रेम सिंह घर जाओ किरत करो, जदों साडे दर्शना की इच्छा होवे किसे पांच अमृतधारी गुरसिखां दे दर्शन कर लेने उन्हां विच्चों तैनू मेरे दर्शन होणगे। सतनाम। हुण किसे बंदे नू कोई गल करो ना ते ओह अगों सिर ला देवे जां हथ जोड़ देवे जां सत वचन कवे ते इंज लगदा तसली हो गई, उहने ना सिर लाया ना हथ जोड़े, खड़ा उसे च हथ जोड़ के। गुरु गोबिंद सिंह जी कहते बोलदा नहीं, बड़ा निमाणे होके कहता सतगुरु आप जी दे बचन सत ने कि पांच अमृतधारी गुरसिखां दे दर्शन विचों तुहाडे दर्शन होणगे, पर सतगुरु जे पांच मिले ही ना कि पांच लभणियां। ये पढ़ो इतिहास। गुरु गोबिंद सिंह जी कहते भाई प्रेम सिंह किसे एक अमृतधारी गुरसिख दे दर्शन करने ही भावना नाल तेनू उहदे विचों मेरे दर्शन होणगे। कहिंदे उत्थे ही उहदा हथ उत्थे ही सिर उत्थे ही शरीर हिलजुल नहीं। सतगुरु दूजी वारी कहिंदे बोलदा नहीं, कहिंदा सतगुरु आप जी दे वचन सत ने सत ने, पर एहो जा समा बन जे सतगुरु एक भी ना मिले, एक भी ना मिले महाराज जी। हुण अगली गल किड्डी वड्डी कहती। गुरु गोबिंद सिंह कहिंदे भाई प्रेम सिंह अगर एक भी ना मिले तू खुद केसां सने शनान करके नितनेम करके सिमरन करके त्यार वर त्यार होके दर्पण में दर्पण शीशे नूं कह त्यार वर त्यार होके दर्पण पे अपना मुख देख लेना तेनू अपने मुख चो ही मेरे दर्शन आउणगे। आखो सतनाम। इन्नी वड्याई किसे नहीं दित्ती। खालसा मेरो रूप है खास। खालसे मैं हूं करो निवास। असी कोई पैरा लिखण लगी है फिर थले फुल स्टॉप पा देने या दो लीकां पा देने भी यह पैरा खत्म हो गया। तुसी कलगीधर पातशाह जी नूं पुछो महाराज जी जिन्नी क वड्याई तुसी करनी सी बस फुल स्टॉप लाता लकीरां पाती हैं एंड। कहिंदे नहीं मैं अगे चलांगा। अगे जाके की कहिंदे खालसा मेरो मुख है अंगा।
ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਹੋ ਸਦ ਸਦ ਸੰਗਾ। ਜੇ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਸੁੱਚਾ ਅੰਮ੍ਰਿਤ ਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾ ਛਕਾਓ। ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰ ਪਹੁੰਚੇਗੀ ਮੈਨੂੰ ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ ਖਾਲਸਾ ਮੇਰੋ ਮੁੱਖ ਹੈ ਅੰਗਾ ਇਹ ਮੇਰਾ ਅੰਗ ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ ਲਕੀਰਾਂ ਪਾਤੀਆਂ ਐਂਡ ਜਾਂ ਹੋਰ ਅੱਗੇ ਕਹਿੰਦੇ ਨਹੀਂ ਹੋਰ ਅੱਗੇ ਜਾਣਾ ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ ਪਿੰਡ ਕਹਿੰਦੇ ਪਿੰਡੇ ਨੂੰ ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ ਕਹਿੰਦੇ ਖਾਲਸਾ ਮੇਰਾ ਸਰੀਰ ਏ ਖਾਲਸਾ ਮੇਰੇ ਪ੍ਰਾਣ ਨੇ ਖਾਲਸਾ ਮੇਰੋ ਪਿੰਡ ਪੁਰਾਣ ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ ਕਹਿੰਦੇ ਨਹੀਂ ਹੋਰ ਅੱਗੇ ਖਾਲਸਾ ਮੇਰੋ ਸੱਜਣ ਸੂਰਾ ਹੁਣ ਹੱਦ ਹੋ ਗਈ ਏ ਖਾਲਸਾ ਮੇਰੋ ਸਤਿਗੁਰੂ ਪੂਰਾ ਆਖੋ ਸਤਨਾਮ ਇੰਨੀ ਵਡਿਆਈ। ਖਾਲਸੇ ਦਾ ਜਨਮ ਦਿਹਾੜਾ ਲੰਘਿਆ ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ ਖਾਲਸਾ ਸੋ ਨਿਰਧਨ ਕੋ ਪਾਲੇ ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ ਅੱਜ ਇੱਕ ਤਰ੍ਹਾਂ ਦਾ ਅਗਲੀ ਵਾਰੀ ਦੂਸਰੀ ਤਰ੍ਹਾਂ ਦਾ ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਕੌਣ ਏ ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਤੁਸੀਂ ਕਿਹਨੂੰ ਮੰਨਦੇ ਹੋ ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ ਮੁਬਾਰਕ ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ ਜ਼ਰੂਰ ਧਿਆਨ

ਨਿਸ਼ਾਨੀਆਂ ਬੇਅੰਤ ਨੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ, ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ। ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

अत गरीब कोई विधवा ओदे बच्चे दी पढ़ाई दा साधन तुसी दसांद विच्चों बनदे हो ये भी गुरु नूं पहुंचदा आखो सतनाम किसे गुरुद्वारे लई दियो वो भी गुरु तरन तारण गए सी 101 अखंड पाठ संत रात दी हाजरी सी अजे 20 मिंट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदिआं होइआं सेवा कीती ते चेहरे ते वैराग इन्ना दास ने नोट कीता कि ओदी अख दी पलक वी जिहड़ी ना किन्ना किन्ना चिर झपकदी नहीं सी जिहनूं कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च वी टिकाओ सी टिकाओ आम बंदे अंदर घबराहट हुंदी घबराहट कृपा हो जाए कि किनका टिक जाए किनका ही टिक जाए पढ़ते ना समरी साहब किनका एक जिस जीव सावे ताकि मेहमा कि क्या करो किनका ही नाम होता टिक जाए अडोल अवस्था मिलती मैं की दसना चाहता कल की गल के परसों की एक बच्ची मैं 15 महीने की होगी 15 नहीं कोई 1.5 साल की होगी साडा मुंडा कहिंदा उन्हूं खिडाण डिया सी कहिंदा इहदियां अखां नूं वेखो इह किन्ना किन्ना चिर पलक झपकदी नहीं मैं वाकई वो बच्ची वाल वेख्या 1.5 साल की उम्र किन्ना किन्ना चिर ना ऐ शेर अख नाल मैं कि इह वी पिछले जन्म दी कोई आखो सतनाम पौड़ी चढ़ी बख्शिश तरन तारन इस तरह दर्शन होए ते फिर नाल दे मैनू सांझियां कहण लगे कहिंदे 6 साल बाबा खड़क सिंह जी नाल रहे ग्रिस्ती नाल निभाई दास ने कहता मैं कोई बचन सुनाओ महापुरुषां दा फिर उन्हां बचन सुनाया कहिंदे कि बाबा खड़क सिंह जी एक दिन मैनू कहण लगे ओए पालकी बननी सोने दे छत्र झुलने ने वोटी दियां वालियां लैके आई एक जोड़ी कहिंदा मैं उदों घर जावां मन इहो ही कहे पता नहीं देंदी कि नहीं क्लेश ना बह जाए हर तरह दा हुंदा शरीर कई वारी ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ ਕਹਿੰਦਾ ਮੈਂ ਘਰੀ ਕਿਹਾ ਵੀ ਤੂੰ ਆਹ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਵੀ ਆਹ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਇਹਦੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਜੋ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆ ਹਲਕਾ ਲਿਆ ਕਮਾਈ ਜ਼ਿੰਦਗੀ ਲਾਤੀ ਲਿਖੇ
ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ। ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰ ਲਏ? ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜੋਂ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਡੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਕੋਈ ਫੌਜ ਦਾ ਸੀ ਕਰਨ ਲੱਗੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਹੈ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਉਣ ਦੇਵੇ ਨਾ ਅੱਗੇ ਨੂੰ। ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ। ਬੜੀ ਦਲੇਰ ਸੀ ਉਹ ਸਤਨਾਮ ਪਿਆਰੇ, ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ, ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨਹੀਂ ਕਿਤੇ ਵੀ ਤਾਂ ਇੱਧਰ ਆਏ ਆ। ਇੱਧਰ ਫਿਰ ਇਹੋ ਜਿਹੇ ਆਏ ਗੁਰੂ ਦੇ ਬੰਨੇ ਹੋ ਜਾ ਜੀਵਨ ਸੁੱਟ ਤੱਕ ਪਿਆਰਿਓ, ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਛ ਛੱਡ ਦਿੱਤਾ। ਐਸੇ ਗੁਰ ਕੋ ਬਲਬਲ ਜਾਈਏ ਆਪ ਮੁਕਤ।

ਨੇ ਅਸੀਂ ਸਥਿਤੀ ਸਿਫਰੀ ਦੀ ਇੱਕ ਗੱਲ ਯਾਦ ਰੱਖਣਾ, ਮਾਂ ਦਾ ਇੰਜੈਕਸ਼ਨ ਲੱਗਾ ਹੋਇਆ ਬੱਚਾ ਰੱਬ ਦਾ ਰੂਪ ਬਣ ਸਕਦਾ, ਤੇ ਜੇ ਮਾਂ ਨੇ ਚੰਗਾ ਇੰਜੈਕਸ਼ਨ ਨਹੀਂ ਲਾਇਆ ਤੇ ਬੱਚਾ ਮਹਾਨ ਪਾਪੀ ਤੇ ਮਹਾਨ ਡਾਕੂ ਬਣੇਗਾ। ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਲਿਖ ਦਿੱਤਾ।

ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਲਈ

ਨਾਮ ਜਪਦਿਆਂ ਜਪਦਿਆਂ ਐਸੀ ਬਿਰਤੀ ਆਪਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਪ੍ਰਾਪਤ ਹੋਈ ਕਿ ਠਾਕਰਾਂ ਦੇ ਇਸ਼ਨਾਨ ਕਰਨ ਲਈ ਜਲ ਭਰਨ ਗਏ ਤੇ ਮਨ ਵਿੱਚ ਖਿਆਲ ਆਇਆ ਬਈ 42 ਲੱਖ ਜੀ ਜਲ ਮੇਂ ਹੋਤੇ ਬੀਠਲ ਪੈਦਾ ਕਾਹੇ ਕਰੋ। 42 ਲੱਖ ਜੂਨ ਜਲ ਵਿੱਚ ਹੈ, 42 ਲੱਖ ਜੂਨ ਇਸ ਧਰਤ ਆਕਾਸ਼ ਤੇ ਹੈ। ਹੁਣ ਬੀਠਲ ਨੂੰ ਮੈਂ ਵੱਖਰਾ ਕਿਵੇਂ ਭੋਗ ਲਵਾਵਾਂ? ਹੇ ਭਗਵਾਨ, ਹੇ ਈਸ਼ਵਰ, ਹੇ ਵਾਹਿਗੁਰੂ, ਜਿੱਥੇ ਕਿੱਥੇ ਤੂੰ ਹੀ ਤੂੰ ਹੈ, ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ।

ਜਿਨ੍ਹਾਂ ਨੇ ਸੱਚੇ ਦਿਲੋਂ ਯਾਦ ਕੀਤਾ ਆਪ ਵਾਹਿਗੁਰੂ ਫਿਰ ਆਪਣੇ ਪਿਆਰਿਆਂ ਦੀ ਪੈਜ ਸਵਾਰਦਾ ਰੱਖਿਆ ਕਰਦਾ ਕਿਉਂਕਿ ਹਜ਼ੂਰ ਦਾ ਬਚਨ ਹੈ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਸਹਾਈ ਹੋਇਆ ਮਨ ਬੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕੋਈ ਪਿਆਰ ਭਾਵਨਾ ਸਿਦਕ ਦੇ ਨਾਲ ਸਿਮਰਨ ਕਰੇ ਗੁਰੂ ਦਾ ਬਣ ਕੇ ਸਿਮਰਨ ਕਰੇ ਫਿਰ ਗੁਰੂ ਹਰ ਵੇਲੇ ਉਹਨਾਂ ਦੇ ਨਾਲ ਹੈ ਆਪ ਰੱਖਿਆ ਕਰਦਾ ਸਦਨਾ ਭਗਤ ਜੀ ਭਾਵੇਂ ਜਾਤ ਦੇ ਕਸਾਈ ਸਨ ਪਰ ਆਪ ਨੂੰ ਪ੍ਰੇਮ ਲਗਨ ਸੀ ਭਗਤੀ ਦਾ ਪਿਆਰ ਸੀ ਕਿਉਂਕਿ ਜਾਤਾਂ ਤਾਂ ਸੰਸਾਰ ਨੇ ਬਣਾਈਆਂ ਹਨ ਨਿਰੰਕਾਰ ਨੇ ਨਹੀਂ ਹਜ਼ੂਰ ਦਾ ਬਚਨ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ ਜਿਹੜੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ ਮਾਲਕ ਦੇ ਨਿਰਮਲ ਭਾਉ ਵਿੱਚ ਰਹਿੰਦੇ ਹਨ ਉਹਨਾਂ ਦੀ ਭਗਤੀ ਕੀਤੀ ਹੋਈ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ ਇਹਨਾਂ ਦੇ ਭਗਤੀ ਭਾਵ ਪੁਰਬਲੇ ਕਰਮ ਭਗਤੀ ਭਾਵ ਵਾਲੇ ਸਨ ਜਾਤ ਦੇ ਕਸਾਈ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਸਤਸੰਗ ਹੋਵੇ ਮਹਾਂਪੁਰਖਾਂ ਦੀ ਸੰਗਤ ਮਿਲੇ ਉੱਥੇ ਬੜੇ ਪਿਆਰ ਦੇ ਨਾਲ ਕਰਨੀ ਸਮਾਂ ਬੀਤਦਾ ਗਿਆ ਪਿਤਾਂਬਰ ਦਾ ਜੋ ਕੰਮ ਸੀ ਉਹ ਹੈ ਮਾਸ ਵੇਚਣਾ ਇੱਕ ਸਾਧੂ ਨੇ ਇਹਨਾਂ ਨੂੰ ਸਾਲਗ੍ਰਾਮ ਦਿੱਤਾ

ਸਦਨਾ ਜੀ ਨੇ ਇਸ ਸਾਲਗ੍ਰਾਮ ਨੂੰ ਆਪਣਾ ਭਗਵਾਨ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਪੂਜਿਆ ਹੀ ਨਹੀਂ, ਆਪਣੀ ਤਕੜੀ ਦਾ ਵੱਟਾ ਵੀ ਬਣਾ ਲਿਆ ਕਿ ਜੇ ਘੱਟ ਤੋਲਾਂ ਤਾਂ ਭਗਵਾਨ ਮੇਰੇ ਕੋਲ ਬੈਠਾ, ਮੇਰੇ ਭਲੇ ਬੁਰੇ ਕੰਮਾਂ ਨੂੰ ਹਰ ਵੇਲੇ ਤੱਕ ਰਿਹਾ। ਆਪ ਹਰ ਵੇਲੇ ਸੱਚੇ ਦਿਲੋਂ ਮਾਲਕ ਦਾ ਸਿਮਰਨ ਵੀ ਕਰਦੇ ਹਨ ਤੇ ਆਪਣਾ ਸੰਸਾਰਕ ਕਾਰ ਵਿਹਾਰ ਵੀ ਕਰਦੇ ਹਨ, ਕਿਉਂਕਿ ਕਾਰ ਵਿਹਾਰ ਜਿਹੋ ਜਿਹਾ ਕੋਈ ਕਾਰ ਵਿਹਾਰ ਕਰਦਾ ਉਹੋ ਜਿਹਾ ਉਸਦਾ ਨਾਮ ਪੈ ਜਾਂਦਾ। ਜਿਵੇਂ ਕੋਈ ਬਜਾਜੀ ਵੇਚਦਾ ਤਾਂ ਬਜਾਜ ਹੋ ਗਿਆ। ਭਗਤ ਕਬੀਰ ਜੀ ਕੱਪੜੇ ਦੀ ਬੁਣਤੀ ਦਾ ਕੰਮ ਕਰਦੇ ਸਨ, ਜੁਲਾਇਆ ਕਰਕੇ ਨਾਮ ਮਸ਼ਹੂਰ ਹੋ ਗਿਆ। ਭਗਤ ਰਵਿਦਾਸ ਜੀ ਚਮਾਰ ਦਾ ਕੰਮ ਕਰਦੇ ਸਨ, ਚਮਾਰ ਕਰਕੇ ਪ੍ਰਸਿੱਧ ਹੋ ਗਏ। ਨਾਮਦੇਵ ਜੀ ਸ਼ਿੰਭੇ ਸਨ, ਕੱਪੜੇ ਸਿਉਣ ਵਾਲੇ ਸਨ, ਲੋਕੀ ਸ਼ਿੰਭਾ ਕਰਕੇ ਪੁਕਾਰਨ ਲੱਗੇ। ਸਦਨਾ ਕਸਾਈ ਬੇਸ਼ੱਕ ਮਾਸ ਵੇਚਦਾ ਸੀ ਪਰ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਲੋਕ ਬੜੀ ਈਰਖਾ ਕਰਦੇ ਹਨ, ਸ਼ੰਕਾਵਾਦੀਆਂ ਨੇ ਕਈ ਤਰ੍ਹਾਂ ਦੇ ਚਰਚੇ ਕਰਨੇ, ਭਈ ਇਹ ਸਾਲਗ੍ਰਾਮ ਨੂੰ ਵੱਟੇ ਦੀ ਥਾਂ ਤੇ ਵਰਤ ਕੇ ਸਾਰਾ ਦਿਨ ਮਾਸ ਵੇਚਦਾ ਰਹਿੰਦਾ, ਕਿਤਨੀ ਬੇਅਦਬੀ ਕਰਦਾ। ਇੱਕ ਸੰਤ ਨੇ ਆ ਕੇ ਸਦਨੇ ਨੂੰ ਕਿਹਾ, ਭਈ ਇਹ ਸਾਲਗ੍ਰਾਮ ਮੈਨੂੰ ਦੇ ਦੇ, ਤੂੰ ਵੱਟੇ ਨਾਲ ਮਾਸ ਤੋਲ ਲਿਆ ਕਰ ਤੇ ਮੈਂ ਇਹਦੀ ਪੂਜਾ ਕਰਿਆ ਕਰਾਂਗਾ। ਰੱਬ ਦੇ ਰੰਗ ਵਿੱਚ ਰੱਤੇ ਹੋਏ ਭਗਤ ਸਦਨਾ ਜੀ ਸਮਝ ਗਏ ਭਈ ਇਹ ਸਾਲਗ੍ਰਾਮ ਲੈ ਜਾਣਾ ਚਾਹੁੰਦਾ, ਚਲੋ ਲੈ ਜਾਏ, ਕੋਈ ਗੱਲ ਨਹੀਂ, ਦੇ ਦਿੱਤਾ। ਸਾਧੂ ਨੇ ਜਾ ਕੇ ਇਸ਼ਨਾਨ ਕਰਾਇਆ, ਮੰਤਰ ਪੜ੍ਹੇ, ਪੂਜਾ ਕੀਤੀ, ਬੜੇ ਸੋਹਣੇ ਧੂਪ ਦਿਖਾਏ। ਜੋ ਕੁਝ ਵੀ ਕਰ ਸਕਦਾ ਸੀ ਕਰਮ ਕਾਂਡ ਕੀਤੇ। ਰਾਤ ਨੂੰ ਜਦੋਂ ਸੁੱਤਾ ਤਾਂ ਸਾਲਗ੍ਰਾਮ ਨੇ ਆ ਕੇ ਆਖਿਆ, ਬਈ ਮੈਂ ਤਾਂ ਬੜਾ ਖੁਸ਼ ਸਾਂ ਸਦਨੇ ਦੇ ਪਾਸ, ਤੂੰ ਮੈਨੂੰ ਉਥੋਂ ਚੁੱਕ ਕੇ ਕਿਉਂ ਲਿਆਇਆ? ਤੂੰ ਮੇਰੇ ਭਗਤ ਕੋਲੋਂ ਮੈਨੂੰ ਕਿਉਂ ਵਿਛੋੜਿਆ? ਜਦੋਂ ਇਹ ਆਵਾਜ਼ ਇਸ ਸੰਤ ਨੂੰ ਆਈ, ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਵਿੱਚ ਪਛਤਾਵਾ ਕੀਤਾ ਵੀ ਕਦੋਂ ਦਿਨ ਚੜ੍ਹੇ ਤੇ ਮੈਂ ਇਹ ਸਾਲਗ੍ਰਾਮ ਵਾਪਸ ਕਰਕੇ ਆਵਾਂ, ਕਿਤੇ ਕੋਈ ਮੈਨੂੰ ਸ਼ਰਾਪ ਹੀ ਨਾ ਲੱਗ ਜਾਵੇ। ਸਵੇਰੇ ਆ ਕੇ ਸਾਲਗ੍ਰਾਮ ਵਾਪਸ ਕੀਤਾ, ਮਾਫੀ ਮੰਗੀ ਭਗਤ ਸਦਨਾ ਜੀ ਤੋਂ ਤੇ ਭਗਤ ਸਦਨਾ ਜੀ ਨੂੰ ਸਾਰਾ ਰਾਤ ਦਾ ਸੁਪਨਾ ਦੱਸ ਦਿੱਤਾ। ਤਾਂ ਅੱਜ ਸਦਨਾ ਜੀ ਦਾ ਮਨ ਹੋਰ ਸਿਮਰਨ ਵੱਲ ਜੁੜ ਗਿਆ। ਵੇਖਿਆ ਬਈ ਹਰ ਵੇਲੇ ਪਰਮੇਸ਼ਰ ਮੈਨੂੰ ਵੇਖ ਰਿਹਾ, ਮੇਰੇ ਨਾਲ ਹੈ, ਹੁਣ ਮਾਸ ਵੇਚਣਾ ਵੀ ਆਪ ਦਾ ਜੀ ਨਹੀਂ ਲੱਗਦਾ। ਨੇਤ ਦੇ ਨਾਲ ਸ਼ਹਿਰ ਦੇ ਇੱਕ ਵੱਡੇ ਬੰਦੇ ਨੇ ਆਖਿਆ, ਸਦਨਿਆ ਮਾਸ ਦੀ ਲੋੜ ਸੀ ਭਾਈ। ਕਹਿਣ ਲੱਗਾ, ਜੀ ਮੈਂ ਤਾਂ ਹੁਣ ਵੇਚ ਬੈਠਾ ਹਾਂ ਤੇ ਹੁਣ ਕੱਲ ਬੱਕਰਾ ਬਣਾਵਾਂਗਾ ਤੇ ਲੈ ਲੈਣਾ। ਆਖਿਆ, ਨਹੀਂ ਮੈਨੂੰ ਤਾਂ ਹੁਣ ਲੋੜ ਹੈ। ਮਨ ਵਿੱਚ ਸੋਚਿਆ ਬਈ ਚਲੋ ਕੁਝ ਹਿੱਸਾ ਬੱਕਰੇ ਦਾ ਕੱਟ ਕੇ ਇਸ ਨੂੰ ਦੇ ਦਿੰਦੇ ਹਾਂ ਤੇ ਬਾਕੀ ਕੱਲ ਵੇਚ ਲਵਾਂਗੇ, ਮਾਰਾਂਗੇ ਨਹੀਂ ਤਾਂ ਕਿ ਮੁਸ਼ਕ ਨਾ ਜਾਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸ਼ਾਮ ਦਾ ਸਮਾਂ ਹੈ, ਛੁਰੀ ਲੈ ਕੇ ਸਦਨਾ ਜਦੋਂ ਬੱਕਰੇ ਨੂੰ ਵੱਢਣ ਗਿਆ ਨਾ, ਭਾਈ ਇੱਕ ਲੱਤ ਵੱਢ ਕੇ ਦੇ ਦਿੰਦੇ ਹਾਂ ਤਾਂ ਬੱਕਰਾ ਖਿੜ ਖਿੜਾ ਕੇ ਹੱਸ ਪਿਆ ਤੇ ਜਦੋਂ ਹੱਸਿਆ ਤੇ ਫਿਰ ਨਾਲ ਹੀ ਆਖਿਆ, ਸਦਨਿਆ ਅੱਜ ਨਵੀਂ ਭਾਜੀ ਪਾਉਣ ਲੱਗਿਆ ਮੇਰੇ ਨਾਲ। ਸਦਨਾ ਹੈਰਾਨ ਹੋ ਗਿਆ, ਵੀ ਜਾਨਵਰ ਬੋਲ ਰਿਹਾ? ਕਿਉਂ ਨਵੀਂ

ਭਾਜੀ ਕਿਹੜੀ ਪਾਣ ਲੱਗਾ ਭਾਈ? ਤੇ ਬੱਕਰਾ ਕਹਿਣ ਲੱਗਾ ਬਈ ਅੱਗੇ ਕਈ ਵਾਰੀ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਓ, ਕਦੀ ਤੂੰ ਕਸਾਈ ਤੇ ਮੈਂ ਬੱਕਰਾ। ਇਹ ਤਾਂ ਭਾਈ ਸਾਹਿਬ ਆਪਣਾ ਤੁਰਿਆ ਆ ਰਿਹਾ ਕਈਆਂ ਜਨਮਾਂ ਦਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰੀ ਇੱਕ ਲੱਕ ਵੱਢ ਕੇ ਦੇ ਦੇਗਾ ਤੇ ਮੈਂ ਸਾਰੀ ਰਾਤ ਤੜਫਦਾ ਰਵਾਂਗਾ, ਤੇ ਅਗਲੇ ਜਨਮ ਵਿੱਚ ਤੈਨੂੰ ਵੀ ਇਹ ਪਾਪ ਭੁਗਤਣਾ ਪਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਸਦਨਾ ਜੀ ਨੂੰ ਗਿਆਨ ਹੋ ਗਿਆ ਕਿ ਜੀਵ ਹੱਤਿਆ ਨਹੀਂ ਕਰਨੀ, ਪਰ ਮਜਬੂਰੀ ਸੀ। ਪਿਤਾ ਪਿਤਾਮਰਾਂ ਦਾ ਜਿਹੜਾ ਕੰਮ ਤੁਰਿਆ ਆਉਂਦਾ ਸੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਅੱਜ ਇਹ ਮਾਸ ਵੇਚਣਾ ਛੱਡ ਦਿੱਤਾ ਤੇ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਵਸਰ ਲੱਜਿਆ ਰੱਖ ਲੇਹੋ ਸਦਨਾ।

ਜਿਹੜੇ ਆਪਣੇ ਜੀਵਨ ਨੂੰ ਪਵਿੱਤਰ ਨਹੀਂ ਰੱਖਦੇ ਉਹਨਾਂ ਦਾ ਤ੍ਰਿਗਕਾਰ ਹੈ ਸੰਸਾਰ ਤੇ ਆਉਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜੇ ਤਰਲੇ ਲਏ, ਬੜੀਆਂ ਮਿੰਨਤਾਂ ਕੀਤੀਆਂ, ਪਰ ਭਗਤ ਜੀ ਨੂੰ ਕ੍ਰੋਧ ਆ ਗਿਆ। ਚੰਡਾਲ ਨਹੀਂ ਹੈ, ਕੱਲ ਜੁਗਣੇ, ਅੱਗੇ ਹੀ ਮੈਂ ਪਾਪਾਂ ਦਾ ਭਾਗੀ ਹਾਂ, ਦਰ ਬਦਰ ਠੋਕਰਾਂ ਖਾ ਰਿਹਾ। ਭਗਵਾਨ ਦੇ ਦੁਆਰ ਤੇ ਆਪਣੇ ਮੰਦੇ ਕਰਮਾਂ ਦੀ ਮਾਫੀ ਲੈਣ ਲਈ ਚੱਲਿਆ, ਬਖਸ਼ਿਸ਼ ਲੈਣ ਲਈ ਚੱਲਿਆ। ਕਹਿਣ ਲੱਗੀ, ਜੇ ਤੂੰ ਮੇਰੀ ਗੱਲ ਨਾ ਮੰਨੇਗਾ ਤਾਂ ਫਿਰ ਤੂੰ ਜਾ ਇੱਥੋਂ ਵੀ ਨਹੀਂ ਸਕਦਾ। ਭਗਤ ਜੀ ਝੱਟ ਬਾਹਰ ਨਿਕਲਣ ਲੱਗੇ ਤਾਂ ਇਸਨੇ ਚੀਕ ਚਿਹਾੜਾ ਪਾ ਲਿਆ, ਵੇ ਲੋਕੋ, ਮੈਂ ਲੁੱਟੀ ਗਈ, ਮੈਂ ਮਾਰੀ ਗਈ, ਮੇਰੇ ਪਤੀ ਨੂੰ ਕਤਲ ਕਰਕੇ ਮੇਰਾ ਜਨਮ ਭ੍ਰਿਸ਼ਟ ਕਰਨਾ ਚਾਹੁੰਦਾ ਸੀ ਇਹ ਸੰਤ। ਤੇ ਹੁਣ ਭੱਜਣ ਲੱਗਿਆ, ਲੋਕ ਇਕੱਠੇ ਹੋ ਗਏ ਮਹੱਲੇ ਦੇ, ਫੜ ਲਿਆ। ਭਗਤ ਜੀ ਰੱਬ ਦੇ ਰੰਗ ਵਿੱਚ ਮਸਤ ਹੋਏ ਹੋਏ, ਬਈ ਵੇਖੋ ਨਿਰੰਕਾਰ ਕੀ ਕਰਦਾ, ਉਹਦਾ ਸਿਮਰਨ ਜੋ ਕਰਦੇ ਹਾਂ ਉਹਦੇ ਬਦਲੇ ਸਾਨੂੰ ਕੀ ਦਿੰਦਾ। ਪਕੜ ਕੇ ਲੋਕਾਂ ਨੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ, ਤੇ ਉਸ ਹਾਕਮ ਨੇ ਇੱਕ ਨਹੀਂ ਸੋਚੀ, ਦੋ ਨਹੀਂ ਸੋਚੀ, ਕੁਛ ਨਹੀਂ ਸੋਚਿਆ। ਕਹਿਣ ਲੱਗਾ, ਇਸ ਨੂੰ ਦੀਵਾਰ ਦੇ ਵਿੱਚ ਚਿਣ ਦਿਓ। ਜਾਂ ਚਿਣਨ ਲੱਗੇ ਤਾਂ ਹੋਰ ਭਗਤ ਸਧਨਾ ਦੇ ਮਨ ਵਿੱਚ ਇੱਕ ਖਿਆਲ ਆਇਆ, ਭਗਵਾਨ ਨੂੰ ਮਿਹਣਾ ਮਾਰਨ ਲੱਗਾ। ਨਿਰਪ ਕੰਨਿਆ ਕੇ ਕਾਰਨੇ ਇੱਕ ਪਇਓ ਭੇਖਦਾਰੀ, ਕਾਮਾਰਤੀ ਸੁਹਾਰਤੀ ਵਾਂਕੀ ਪੈਜ ਸਵਾਰੀ। ਇੱਕ ਨਿਰਪ ਕੰਨਿਆ ਦੇ ਕਾਰਨੇ ਇੱਕ ਤਿਰਖਾਨ ਨੇ ਵਿਸ਼ਨੂੰ ਦਾ ਰੂਪ ਬਣਾਇਆ ਸੀ, ਪਖੰਡੀ ਬਣਿਆ ਸੀ, ਪੂਜਾ ਬਣਾਈਆਂ ਲੱਕੜਾਂ ਦੀਆਂ। ਤੇ ਤੂੰ ਉਸ ਲੜਕੀ ਦਾ ਪਿਆਰ ਵੇਖ ਕੇ ਉਸ ਤ੍ਰਿਖਾਣ ਦੇ ਅੰਦਰ ਆ ਕੇ ਵਸ਼ ਕੇ ਤੂੰ ਪ੍ਰਤੱਖ ਦਰਸ਼ਨ ਦਿੱਤੇ ਸਨ, ਉਹ ਤਾਂ ਭੇਖ ਤਾਰੀ ਸੀ, ਉਹਦੀ ਰੱਖਿਆ ਕੀਤੀ ਤੇ ਮੇਰੀ ਨਹੀਂ ਕਰ ਰਿਹਾ। ਫਿਰ ਵੀ ਜਦੋਂ ਕੁਝ ਨਹੀਂ ਬਣਿਆ ਤਾਂ ਫਿਰ ਭਗਵਾਨ ਨੂੰ ਮਿਹਣਾ ਮਾਰਿਆ, ਬਈ ਤੇਰਾ ਨਾਮ ਜਪ ਕੇ ਵੀ ਜੇ ਕਰਮ ਨਾਸ਼ ਨਹੀਂ ਹੋਣੇ ਤਾਂ ਫਿਰ ਤੇਰੇ ਨਾਮ ਜਪਣ ਦਾ ਕੀ ਫਾਇਦਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਜੇ ਗਿੱਦੜਾਂ ਕੋਲੋਂ ਡਰਨਾ ਹੈ ਤਾਂ ਫਿਰ ਉਹ ਸ਼ੇਰ ਕਾਹਦਾ ਹੋਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੁਣ ਦੀਵਾਰ ਚਿਣੀ ਜਾ ਰਹੀ ਹੈ, ਤਿਉਂ ਤਿਉਂ ਕਹੀ ਜਾ ਰਿਹਾ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ। ਇੱਕ ਸ਼ਾਂਤੀ ਬੂੰਦ ਲਈ ਚਾਤਰਕ ਕਿਤਨਾ ਤੜਫਦਾ ਹੈ, ਪਰ ਜੇ ਉਹ ਮਰ ਜਾਵੇ ਪਿਆਸਾ ਤੇ ਫਿਰ ਉਸਨੂੰ ਚੁੱਕ ਕੇ ਸਾਗਰ ਵਿੱਚ ਸੁੱਟ ਦਈਏ ਤਾਂ ਕਿਹੜਾ ਫਾਇਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੈ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੁ ਕਾਹੇ ਚਡਾਵੋ। ਜੇ ਡੁੱਬ ਜਾਵੇ ਮਨੁੱਖ ਨਦੀ ਵਿੱਚ ਤੇ ਫਿਰ ਬਾਅਦ ਵਿੱਚ ਉਹਨੂੰ ਬੇੜੀ ਦਈਏ ਤਾਂ ਕੀ ਫਾਇਦਾ ਹੈ। ਤੇ ਜਦੋਂ ਵੇਖਿਆ ਨਾ, ਹੁਣ ਥੋੜੀ ਜਿਹੀ ਦੀਵਾਰ, ਦੋ ਕੁ ਇੱਟਾਂ ਲੱਗਣਗੀਆਂ ਤੇ ਮੂੰਹ ਲੁਕ ਜਾਏਗਾ, ਤੇ ਹੁਣ ਸਾਰਾ ਸਿਮਰਨ ਦਾ ਭਜਨ ਦਾ ਜਿਹੜਾ ਮਨ ਵਿੱਚ ਅਹੰਕਾਰ ਆਇਆ ਸੀ ਨਾ, ਉਹ ਸਾਰਾ ਟੁੱਟ ਗਿਆ। ਹੇ ਨਿਰੰਕਾਰ, ਮੈਂ ਭੁੱਲ ਗਿਆ, ਮੈਂ ਤਾਂ ਗੁਨਾਹਗਾਰ ਹਾਂ, ਮੈਂ ਇਹ ਤੈਨੂੰ ਮਿਹਣੇ ਮਾਰਨ ਲੱਗ ਗਿਆ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਿਆ ਰਾਖ ਲਿਓ ਸਦਨਾ ਜਨ ਤੋਰਾ। ਜਦੋਂ ਕਿਹਾ ਨਾ ਮੈਂ ਨਹੀਂ, ਕਿਉਂਕਿ ਜਦੋਂ ਮੈਂ ਆ ਗਈ ਉਦੋਂ ਫਿਰ ਹਿਸਾਬ ਹੈ। ਉਚਾਰਨ ਕਰੋ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ। ਕਲੇਰਾਂ ਵਾਲਿਆਂ ਦੇ ਪਾਸ ਇੱਕ ਸੰਤ ਸਮਾਗਮ ਹੋਇਆ, ਮਹਾਂਪੁਰਸ਼ਾਂ ਦਾ, ਪੂਰਨ ਬ੍ਰਹਮ ਗਿਆਨੀਆਂ ਦਾ ਇਕੱਠ ਹੋਇਆ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਭਾਈ ਸਦਨੇ ਨੇ ਸਿਮਰਨ ਕੀਤਾ ਸੀ, ਨਾਮ ਜਪਿਆ ਸੀ, ਪਰ ਉਸਨੂੰ ਸਜ਼ਾ ਕਿਉਂ ਮਿਲੀ ਦੱਸੋ। ਤਾਂ ਸਾਰੇ ਮਹਾਂਪੁਰਖ ਕਹਿਣ ਲੱਗੇ, ਮਹਾਰਾਜ ਫਿਰ ਇਸਦਾ ਜਵਾਬ ਜੇ ਤੁਸੀਂ ਦਿਓ ਤਾਂ ਬੜੀ ਕਿਰਪਾ ਹੋਵੇਗੀ, ਕਿਉਂਕਿ ਜਾਣਦੇ ਸਨ ਭਾਈ ਸਾਰਿਆਂ ਸੰਤਾਂ ਵਿੱਚੋਂ ਸ਼੍ਰੋਮਣੀ ਸੰਤ ਹਨ, ਪੂਰਨ ਬ੍ਰਹਮ ਗਿਆਨੀ ਹਨ।
ਜੋ ਪ੍ਰਤੱਖ ਗੁਰੂ ਨਾਨਕ ਨੂੰ ਰੋਜ਼ ਭੋਗ ਲਵਾਇਆ ਕਰਦੇ ਸਨ। ਮਹਾਰਾਜ ਆਪ ਕਿਰਪਾ ਕਰੋ, ਸਦਨੇ ਨੂੰ ਕਿਉਂ ਸਜ਼ਾ ਮਿਲੀ? ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸਦਨੇ ਨੂੰ ਤਾਂ ਸਜ਼ਾ ਮਿਲੀ ਜੇ ਆਪ ਬਣਿਆ ਅਕਾਲ ਪੁਰਖ ਵਾਹਿਗੁਰੂ ਨੂੰ ਈਸ਼ਵਰ ਨੂੰ ਮਿਹਣਾ ਮਾਰਿਆ, ਬਈ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਓ ਵੇਖਦਾਰੀ, ਕਾਮਾਰਤੀ ਸਵਾਰਥੀ ਵਾਂਕੀ ਪੈ ਜੀ ਸਵਾਰੀ, ਮੈਂ ਤਾਂ ਤੇਰਾ ਸਿਮਰਨ ਕਰਨ ਵਾਲਾ, ਤੂੰ ਤਾਂ ਇੱਕ ਕਾਮਾਰਤੀ ਦੀ ਪੈ ਜੀ ਸਵਾਰੀ। ਤੇ ਜਦੋਂ ਫਿਰ ਅਹੰਕਾਰ ਦੂਰ ਹੋ ਗਿਆ, ਜਦੋਂ ਕਿਹਾ ਕਿ ਮੈਂ ਨਹੀਂ ਕਿਛ ਹਉ ਨਹੀਂ ਕਿਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਦਿਓ ਸਦਨਾ ਜਨ ਤੋਰਾ, ਜਦੋਂ ਕਿਹਾ ਨਾ ਮੈਂ ਨਹੀਂ, ਤਾਂ ਉਸ ਵੇਲੇ ਉਹ ਦੀਵਾਰ ਦੀਆਂ ਇੱਟਾਂ ਉੱਡੀਆਂ, ਹਨੇਰੀ ਆਈ ਤੇ ਪਾਪੀ ਪੁਰਸ਼ ਜਿਹੜੇ ਸਜਾ ਦੀਵਾਰੇ ਸਨ ਉਹਨਾਂ ਨੂੰ ਸੱਟਾਂ ਲੱਗੀਆਂ, ਮੂੰਹ ਦੀ ਖਾ ਕੇ ਵਾਪਸ ਮੁੜੇ ਤੇ ਭਗਤ ਸਦਨਾ ਜੀ ਦੀ ਜੈ ਜੈਕਾਰ ਹੋਈ। ਆਖਰੀ ਤੁਕਾਂ ਵਿੱਚ ਭਗਤ ਸਦਨਾ ਜੀ ਕਹਿ ਰਹੇ ਹਨ, ਮੈਂ ਨਹੀਂ ਕਿਛ ਹਾਂ ਨਹੀਂ।

ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜੱਜ ਖਵਾਂਗੇ ਪਿਆਰ ਨਾਲ ਸਰਵਨ ਕਰੋ।

ਕਾਰਗੁਸਾ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ ਆਓ ਸਾਰੇ ਕੋਲੋਂ ਰਸਨਾ ਪੁੱਤਰ।

ਚਾਰ ਚੁਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਚੁਕਾਰੇ ਛੱਡਦੇ ਹਨ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਜਕਾਰਾ ਛੱਡਣਾ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਇਹ ਜਕਾਰਾ ਗਜਾ ਕੇ ਵੰਗਾਰ ਪਾਈ ਸੀ ਕਿ ਕਲਗੀਆਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੂ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਕਿ ਉਹ ਜਿਹੜਾ ਜਕਾਰਾ ਹਿੰਦੂ ਕੈਪਟਨ ਨੇ ਛੱਡਿਆ ਉਸ ਨੂੰ ਸੁਣ ਕੇ ਭੱਜਦੇ ਹੋਏ ਫੌਜੀ ਫਿਰ ਵਾਪਸ ਆਏ ਔਰ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਨਾਦ ਇਹ ਜਕਾਰਾ ਸਾਰੇ ਰਲ ਕੇ ਆਪਾਂ ਗਜਾਈਏ।

ਪੜ੍ਹੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ ਸ੍ਰੀ ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜੀ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਓ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿਟੇ ਪਾਪ ਜਪੀਏ ਹਰ।

ਬਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗਡਾਈ ਤਾਕੋ ਪਿੰਨ ਨਾ ਕਹਿ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ

ਸ਼ਬਦ ਹੈ ਕਾਂਡਾ ਮਹੱਲਾ ਚੌਥਾ ਪੜਤਾਲ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮਤ ਗੁਰਮੁਖ ਕੜ ਟਕਸਾਲ, ਹਰ ਹੋ ਹੋ ਕਿਰਪਾਲ। ਕਿਰਪਾ ਹੋਵੇਗੀ ਹੋਵੇਗੀ, ਮਨ ਨਾਲ ਜਪੋ ਸਤਨਾਮ। ਕੋਈ ਭੁਲੇਖਾ ਨਹੀਂ ਰਹਿੰਦਾ, ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਕਿਰਪਾ ਹੋਏਗੀ ਹੋ ਹੋ ਦੋ ਵਾਰ ਆਖਿਆ, ਹੋਵੇਗੀ ਕਿਰਪਾ ਹੋਵੇਗੀ ਕਿਰਪਾ। ਪਰ ਮਨ ਜਾਪਹੁ ਰਾਮ ਗੋਪਾਲ, ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਜ਼ਰਰੇ ਜ਼ਰਰੇ 'ਚ ਹੈ, ਉਹਨੂੰ ਮਨ ਕਰਕੇ ਜਪੋ। ਮਨ ਔਰ ਜ਼ਬਾਨ ਇੱਕ ਕਰਕੇ ਆਖੋ ਸਤਨਾਮ। ਇਹ ਅਮੋਲਕ ਰਤਨ ਹੈ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮੁਖ ਘੜ ਟਕਸਾਲ, ਹਰ ਹੋ ਹੋ ਕਿਰਪਾ। ਇਹ ਅਸਥਾਈ ਹੈ, ਇਹ ਚਾਰ ਤਾਲ 'ਚ। ਪਹਿਲਾ ਅੰਤਰਾ ਹੈ, ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਬਿਕਾਰੀ। ਤੇਰੇ ਗੁਣ ਬੇਅੰਤ ਨੇ ਤੇ ਮੇਰੀ ਇੱਕ ਜ਼ਬਾਨ ਕੀ ਕਹਿ ਸਕਦੀ ਹੈ। ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਬਿਚਾਰੀ। ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਤੇਰੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਸਭ ਆਖੋ ਸਤਨਾਮ। ਹਰ ਕੀ ਗਤ ਨੇ ਕੋਉ ਜਾਣੇ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ, ਤੇਰੀ ਗਤੀ ਨੂੰ ਤੂੰ ਅਗਾਧ ਬੋਧ ਹੈ, ਕੋਈ ਜਾਣ ਨਹੀਂ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਜਪੂਗਾ ਨਾ, ਉਹ ਨਿਹਾਲ ਨਿਹਾਲ ਨਿਹਾਲ ਹੋ ਚੁੱਕਾ। ਤੂੰ ਬੇਅੰਤ ਹੈ, ਤੇਰੇ ਗੁਣ ਬੇਅੰਤ ਨੇ, ਕੋਈ ਜਾਣ ਹੀ ਨਹੀਂ ਸਕਦਾ, ਬੇਅੰਤੀ ਹੈ। ਆਪਾਂ ਸ਼ਬਦ ਇਹ ਰੋਜ਼ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕੌਣ ਵਡਾਈ। ਕਿਸੇ ਬਾਦਸ਼ਾਹ ਨੂੰ ਕਿਹਾ ਜਾਵੇ ਆਓ ਮੀਆਂ ਜੀ, ਤੂੰ ਸੁਲਤਾਨ ਕਹਾ ਹਉ ਮੀਆਂ। ਇੱਕ ਬਾਦਸ਼ਾਹ ਨੂੰ ਕਿਹਾ ਜਾਵੇ ਮੀਆਂ ਜੀ, ਇਹ ਕੋਈ ਵਡਿਆਈ ਤਾਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਏਡਾ ਵੱਡਾ ਹੈ, ਜੋ ਤੇਰੀ ਉਸਤਤ ਹੋਣ ਤੱਕ ਹੋ ਰਹੀ ਹੈ ਨਾ, ਉਹ ਇੰਨੀ ਕੀ ਹੈ ਵੀ ਕਿਸੇ ਬਾਦਸ਼ਾਹ ਨੂੰ ਮੀਆਂ ਕਿਹਾ ਜਾਏ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਰ ਵਡਾਈ। ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ, ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ। ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਦੂਸਰਾ ਅੰਤਰਾ ਹੈ, ਹਮਰੇ ਹਰ ਪ੍ਰਾਣ ਸਖਾ, ਸਵਾਮੀ ਹਰ ਮੀਤਾ, ਮੇਰੇ ਮਨ ਤਨ ਜੀ ਹਰ ਹਰੇ ਹਰੇ, ਰਾਮ ਨਾਮ ਧਨ ਮਾਲ। ਜਾਂ ਕੋ ਭਾਗ ਤਿਨ ਲਿਓ ਰੀ ਸੁਹਾਗ, ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ, ਜਨ ਨਾਨਕ ਹਰ ਜਪ ਪਈ ਨਿਹਾ ਨਿਹਾ ਨਿਹਾ। ਹੁਣ ਇਸਦਾ ਕੀਰਤਨ, ਇਹ ਸੈਂਕੜੇ ਵਰਸ ਪੁਰਾਣੀ ਗੁਰੂ ਸਾਹਿਬ ਦੇ ਸਮੇਂ ਦੀ ਇਹ ਰੀਤ ਹੈ। ਗੁਰਮੁਖਾਂ ਵੱਲੋਂ ਹੁਕਮ ਹੋਇਆ ਸੀ ਕਿ ਇਹ ਅਸੀਂ ਰੀਤ ਕੱਲ੍ਹ ਬਚਨ ਕੀਤਾ ਸੀ। ਸਰਦਾਰ ਪ੍ਰਹਿਲਾਦ ਸਿੰਘ ਜੀ, ਸਾਹ ਸੁਰਿੰਦਰ ਸਿੰਘ ਹੋਰਾਂ ਨੇ ਇਹ ਅਸੀਂ ਜ਼ਰੂਰ ਸੁਣਨੀ, ਕਿਉਂਕਿ ਸੇਵਕਾਂ ਨੇ ਅੱਜ ਦਾ ਕੀਰਤਨ ਹੀ ਆ, ਫਿਰ ਸਵੇਰੇ ਤੜਕੇ ਚਲੇ ਜਾਣਾ ਅਸੀਂ। ਇਸ ਵਾਸਤੇ ਇਹ ਆਪਦੀ
ਸਤਿਗੁਰਾਂ ਦੇ ਚਰਨਾਂ ਚ ਬੈਠ ਕੇ ਇਹ ਪੁਰਾਤਨ ਰੀਤ ਇਹ ਆਪਦੀ ਪਿਤਾ ਹੈ।

ਨੂੰ ਕੁਰਬਾਨ ਕਰ ਦਿੱਤਾ। ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ। ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿਚ ਆਹੂਤੀ ਤੇ ਆਹੂਤੀ ਦੇਈ ਜਾ ਰਿਹਾ ਹੋਵੇ। ਜਿਸ ਦੀ ਮਹਾਨਤਾ ਦਾ ਇਹ ਹਾਲ ਸੀ ਕਿ ਇਹ ਸਭ ਕੁਝ ਕਰਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੱਥੇ ਤੇ ਵੱਟ ਨਹੀਂ ਪਾਇਆ, ਬੁੱਲਾਂ ਵਿੱਚੋਂ ਹਾਏ ਨਹੀਂ ਨਿਕਲੀ, ਕਦੀ ਅੱਖਾਂ ਤੋਂ ਅਥਰੂ ਨਹੀਂ ਵਗਾਏ। ਕੋਈ ਸਧਾਰਨ ਆਦਮੀ ਨਹੀਂ ਸਨ। ਉਹ ਸਧਾਰਨ ਆਦਮੀ ਭਾਵੇਂ ਕਿੰਨਾ ਵੀ ਦੇਸ਼ ਭਗਤ ਕਿਉਂ ਨਾ ਹੋਵੇ, ਨਿਸੰਦੇਹ ਅਜਿਹਾ ਨਹੀਂ ਕਰ ਸਕਦਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ। ਅਜਿਹੀ ਮਹਾਨਤਾ ਕੇਵਲ ਉਹਨਾਂ ਮਹਾਂਪੁਰਖਾਂ ਵਿੱਚ ਹੀ ਹੁੰਦੀ ਏ ਜਿਨ੍ਹਾਂ ਸੈਂਕੜੇ ਜਨਮ ਯੋਗ ਸਾਧਨ ਬਤੀਤ ਕੀਤੇ ਹੋਣ, ਅਤੇ ਫਿਰ ਜਿਹੜਾ ਮਹਾਂਪੁਰਸ਼ ਸਿਖਰ ਤੇ ਪਹੁੰਚ ਜਾਂਦਾ ਹੈ ਉਹ ਹੀ ਭਵਿੱਖ ਨੂੰ ਦੇਖ ਸਕਦਾ ਹੈ, ਜਿਸ ਨੂੰ ਸਧਾਰਨ ਨਜ਼ਰਾਂ ਵਾਲੇ ਨਹੀਂ ਵੇਖ ਸਕਦੇ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਹੁੰਦੇ ਹੋਏ ਨਾਦੇੜ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿਚ ਬੈਠਾ ਯੋਗ ਸਾਧਨਾ ਕਰਦਾ ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼

ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਨ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋ ਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ ਕੇ ਮਰ ਗਏ।

ਜਿਸਨੂੰ ਘੜੀ ਘੜੀ ਸ਼ਿਕਾਰੀ ਤੀਰ ਮਾਰਦੇ ਨੇ। ਉਹ ਹਿਰਨੀ ਹੈ ਇਹ ਧਰਤੀ ਸਾਡੀ ਜਨਮ ਭੂਮੀ, ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪੈ ਕਰਦੇ ਨੇ। ਮਾਧੋ ਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ।

ਹਾੜ ਕੇ ਸਵਾ ਕਰ ਦਿੱਤਾ। ਕਿਲੇ ਢਾ ਦਿੱਤੇ, ਮਕਾਨ ਢਾ ਦਿੱਤੇ, ਸ਼ਹਿਰ ਨੂੰ ਢਾ ਢੇਰੀ ਕਰ ਦਿੱਤਾ। ਵਜ਼ੀਰ ਖਾਨ ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ, ਅਹਿਲਕਾਰ, ਜਰਨੈਲ, ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤੇ ਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ। ਹੱਥ ਜੋੜੇ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ। ਮੈਂ ਜਿੱਤਿਆ। ਹੱਥ ਜੋੜੇ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ। ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ, ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ, ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੋ ਆਲਮ ਤੇਗੇ ਨਾਨਕ ਸਾਹਿਬ ਅਸੂ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ, ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ